ਸਰਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾ ਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ, ਗੂੰਜ ਆਪਣੇ ਪੰਨ ਦੀ।

ਸਾਰਿਆਂ 'ਚ ਵੀ ਪਤਾ ਹੈ ਕਿ ਮਾਟਿਕ ਦੀ ਮਹਿ ਕਾਰਿਕ੍ਰਮ ਦਾ ਜਿਹੜਾ ਸਫ਼ਰ ਹੈ ਸਤੋਂ ਤੱਕ ਰਹਿੰਦਾ ਹੈ 2-3 ਵਜੇ ਤੱਕ। ਤਾਂ ਜ਼ਿੰਦਗੀ ਸੋਹਣੀ ਇਹ ਗੀਤ ਤੁਹਾਂ ਤੱਕ ਪਹੁੰਚਾਇਆ ਕਨੇ ਤੁਹਾਂ ਸਾਰੇ ਇਹ ਗੀਤ ਵੀ ਜ਼ਰੂਰ ਇੰਜੋਏ ਕੀਤਾ ਹੋਣਾ ਹੈ। ਤਾਂ ਸ਼ੋ ਤੁਹਾਨੂੰ ਜ਼ਿੰਦਿਆਂ ਦੇ ਮੇਲੇ ਨਾ ਲੱਖ ਹੋਵਣ ਯਾਰ। ਤਾਂ ਜ਼ਿੰਦਿਆਂ ਦੇ ਹੀ ਮੇਲੇ ਨਾ, ਪਰ ਮੇਲੇ ਤਾਂ ਹੀ ਹਨ ਜਦੋਂ ਆਹ ਆਪਣੇ ਰੋਲ ਜੋ ਪ੍ਰੋਪਰ ਤਰੀਕੇ ਨੇ ਨਿਭਾਉਂਦੇ ਨੇ, अपनी जरा सोच है से हमेशा सकारात्मक रखते न। ताशुदाओं दो सारे अपनी रेडियो दो शशि जुदिया अनुमति कने नहीं सुनते रहे अपना रेडियो गुंजन धर्मशाला।